0: ਨਹੀਂ ਸੀ
1: ਕੀ ਗੱਲ ਕਰਨੀ ਹੈ
0: ਤੇਰੇ ਮੇਰੇ ਬਾਰੇ
1: ਕੀ
0: ਯਾਰ ਬਚਪਨ ਤੋਂ ਲੈ ਕੇ ਅੱਜ ਤੱਕ ਤੂੰ ਹੀ ਹੈ
1: ਬਚਪਨ ਦੀ ਬਾਤ ਹੋਰ ਸੀ
0: ਯਾਰ 10 ਸਾਲ ਹੋ ਗਏ
1: ਅੱਛਾ ਮੈਂ ਲੇਟ ਹੋ ਰਹੀ ਹਾਂ ਹੁਣ ਤੇ ਗੱਲ ਕਰਦੀ ਹਾਂ
0: ਅੱਛਾ ਚੱਲ ਫਿਰ ਫੋਨ ਨੰਬਰ ਦੇ ਦੇ

ਅੱਖੀਆਂ ਨੂੰ ਰਹਿਣ ਦੇ, ਅੱਖੀਆਂ ਦੇ ਕੋਲ ਕੋਲ ਚੰਨ ਪਰਦੇਸੀਆ ਬੋਲ ਭਾਵੇਂ ਨਾ ਬੋਲ। ਮਤਲਬ ਮੇਰੇ ਪਿਆਰੇ ਚਾਂਦ ਜੈਸੇ ਪਰਦੇਸੀ, ਚਾਹੇ ਤੂੰ ਬਾਤ ਕਰ ਯਾ ਨਾ ਕਰ, ਲੇਕਿਨ ਆਂਖੋਂ ਕੋ ਆਂਖੋਂ ਕੇ ਪਾਸ ਰਹਿਣੇ ਦੇ। ਹਾਏ ਹਾਏ, ਮਿਰਚੀ ਸੁਣ ਰਹੇ ਆਪ, ਪੁਰਾਨੀ ਜੀਨਸ ਪਰ ਮੈਂ ਹੂੰ ਚਾਰੂ ਆਪਕੇ ਸਾਥ। ਇਹ ਬਹੁਤ ਹੀ ਪਾਪੂਲਰ ਪੰਜਾਬੀ ਫੋਕ ਸੌਂਗ ਹੈ, ਜਿਸੇ ਬਹੁਤ ਸਾਰੇ ਸਿੰਗਰਸ ਨੇ ਗਾਇਆ, ਲੇਕਿਨ ਰੇਸ਼ਮਾ ਜੀ ਨੇ ਜੋ ਗਾਇਆ ਥਾ ਨਾ, ਇਸੇ ਇਮੈਂਸਲੀ ਪਾਪੂਲਰ ਕਰ ਦਿਆ ਥਾ। ਇਸੇ ਕੰਪੋਜ਼ ਕੀਆ ਥਾ ਖਾਨ ਮੁਹੰਮਦ ਸਾਹਿਬ ਨੇ, ਔਰ ਲਿਖਾ ਥਾ ਸਹਰਾਈ ਗੁਰਦਾਸਪੁਰੀ ਸਾਹਿਬ ਨੇ। ਇਸਕੇ ਬਹੁਤ ਸਾਰੇ ਵਰਜ਼ਨਸ ਬਨੇ ਹੈ। ਉਹ ਜੋ ਕ੍ਰਿਤੀ ਸਾਨੰਦ ਕੀ ਫਿਲਮ ਆਈ ਥੀ ਦੋ ਪੱਤੀ, ਉਸਮੇ ਵੀ ਇਸਕਾ ਇੱਕ ਵਰਜ਼ਨ ਥਾ, ਔਰ ਪੁਰਾਨੀ ਫਿਲਮੋਂ ਮੇ ਵੀ ਇਸਕਾ ਇੱਕ ਵਰਜ਼ਨ ਬਨਾ ਹੈ। ਬੌਬੀ ਫਿਲਮ ਕਾ ਯੇ ਗਾਨਾ ਸੁਣਤੇ ਹੈ ਯਹਾਂ ਪਰ, ਪੁਰਾਨੀ ਜੀਨਸ ਪਰ ਮੈਂ ਹੂੰ ਚਾਰੂ ਆਪਕੇ ਸਾਥ। ਆਪ ਸੁਣ ਰਹੇ ਹੈ ਮਿਰਚੀ।